0: ਆਯੋਗ ਆ ਤਾਦਾਦ ਖਾਦਯ ਸੁਰੱਖਿਆ ਯੋਜਨਾ ਨੂੰ ਫਾਇਦੋ ਲੈਣ ਵਾਲਾਂ ਦੀ ਕੁੱਲ ਤਾਦਾਦ ਰੋ ਕਰੀਬ 23% ਹੈ। ਮੰਤਰੀ ਬਤਾਇਓ ਕਿ ਰਾਜ ਮੈਂ 4,35,00,000 ਜਣਾਂ ਨੂੰ ਖਾਦਯ ਸੁਰੱਖਿਆ ਦੀ ਜਾ ਰਹੀ ਹੈ। ਸ੍ਰੀ ਗੋਦਾਰਾ ਬਤਾਇਓ ਕਿ 26 ਜਨਵਰੀ 2025 ਨੂੰ ਸ਼ੁਰੂ ਕਰੀ ਗਿਆ ਖਾਦਯ ਸੁਰੱਖਿਆ ਪੋਰਟਲ ਜ਼ਰੀਏ 88,00,000 ਹੁੰਬਤਾ ਪਾਤਰ ਲੋਕਾਂ ਨੇ NFSA ਮੈਂ ਸ਼ਾਮਿਲ ਕਰੀ ਗਿਆ ਹੈ। ਵਹ ਕਹੋ ਕਿ ਚੌਮਾਸਾ ਨਾ ਧਿਆਨ ਰੱਖਦਾ ਥਕਾਂ ਲੋਕਾਂ ਨੇ 3 ਮਹੀਨਾ ਰੋ ਰਾਸ਼ਨ ਇੱਕ ਸਾਗਤ ਦਿਓ ਚਾਰਿਓ ਹੈ। ਕੇਂਦਰੀ ਸਮਾਜਿਕ ਨਿਆਂ ਅਧਿਕਾਰਤਾ ਰਾਜ ਮੰਤਰੀ ਰਾਮਦਾਸ ਅਠਾਵਲੇ ਅੱਜ ਜੈਪੁਰ ਮੈਂ ਖਬਰ ਨਵੀ ਸੰਸਾਗੇ ਬਾਤਚੀਤ ਕਰ ਕੇਂਦਰ ਸਰਕਾਰ ਦੀ ਉਪਲਬਧੀਆਂ ਦੀ ਜਾਣਕਾਰੀ ਦਿੰਨੀ। ਵਹ ਕਹੋ ਕਿ ਸਰਕਾਰ ਪੇਪਰ ਲੀਕ ਰੀ ਘਟਨਾਵਾਂ ਮਾਥੇ ਲਗਾਮ ਲਗਾਵਣ ਸਾਰੂ ਕਰੜੋ ਕਾਨੂੰਨ ਬਣਾਇਓ ਹੈ। ਇਹਨੂੰ ਆਉਣ ਵਾਲਾ ਭਗਤ ਮੈਂ ਅਹਿੜੀ ਘਟਨਾਵਾਂ ਮਾਥੇ ਰੋਕ ਲਾਗੇਲਾ। ਸ੍ਰੀ ਅਠਾਵਲੇ ਨੌਜਵਾਨਾਂ ਨੂੰ ਸ਼ਾਂਤੀ ਸਾਗੇ ਵਾਰੀ ਬਾਤ ਰੱਖਣ ਦੀ ਅਪੀਲ ਕੀਨੀ। ਵਹ ਕਹੋ ਕਿ ਰਾਜ ਸਰਕਾਰ ਨੇ ਗਾਵਾਂ ਰਾ ਗਰੀਬ ਅਰ ਭੂਮੀਹੀਨ ਪਰਿਵਾਰਾਂ ਨੇ ਜ਼ਮੀਨ ਦੇਵਣ ਰੋ ਪ੍ਰਾਵਧਾਨ ਕਰਨੂੰ ਚਾਹੀਚੇ। ਇਹਨੂੰ ਰੋਜ਼ਗਾਰ ਸਾਰੂ ਗਾਂਵ ਰਾ ਲੋਕਾਂ ਨੇ ਸ਼ਹਿਰਾਂ ਓੜੀ ਨਹੀਂ ਜਾਣ ਵਹਿਲਾ। PM ਆਵਾਸ ਯੋਜਨਾ ਰਾ ਤੇਤ ਪਾਤਰ ਪਰਿਵਾਰਾਂ ਨੇ ਪੱਕਾ ਮਕਾਨ ਮੁਹੱਈਆ ਕਰਾਇਆ ਜਾ ਰਿਹਾ ਹੈ।
1: प्रधानमंत्री आवास योजना के अंतर्गत मकान मिला है शहरों में और गांवों में, और अभी 3 करोड़ लोगों को मकान देने के लिए बजट मंजूर किया है। एक भी मकान देश में कच्चा ना रहे, ये हमारी सरकार की भूमिका है और मुझे लगता है कि उसी तरह हम काम कर रहे हैं।
0: श्री अठावले लोकभवन में राज्यपाल हरिभाव बागड़े से मुलाकात की। ਕੇਂਦਰੀ ਸਮਾਜਿਕ ਨਿਆਂ ਅਧਿਕਾਰਤਾ ਰਾਜ ਮੰਤਰੀ ਰਾਮਦਾਸ ਅਠਾਵਲੇ ਕਹੋ ਕਿ ਸਰਕਾਰ ਪੇਪਰ ਲੀਕ ਰਾ ਵਾਕਿਆ ਰੋਕਣ ਸਾਰੂ ਕਰੜੋ ਕਾਨੂੰਨ ਲਾਈ ਹੈ। ਅਰਬ ਪੇਪਰ ਲੀਕ ਕਰਨ ਰਾ ਦੋਸ਼ੀਆਂ ਨੇ 10 ਸਾਲ ਤਾਈਂ ਦੇ ਕੈਦ ਦੀ ਸਜ਼ਾ ਰੋ ਪ੍ਰਾਵਧਾਨ ਕਰੀ ਚਿਓ ਹੈ। ਭਾਰਤ ਦੀ ਸਦਾਰਤ ਮੈਂ ਬ੍ਰਿਕਸ 2026 ਮੈਂ ਨਿਆਰਾ ਨਿਆਰਾ ਕਾਰਯ ਸਮੂਹ ਦੀ ਮੀਟਿੰਗ ਰਾਖੀ ਜਾ ਰਹੀ ਹੈ। ਬ੍ਰਿਕਸ ਭ੍ਰਿਸ਼ਟਾਚਾਰ ਰੋਧੀ ਕਾਰਯ ਸਮੂਹ ਅਰ ਸੰਪਤੀ ਵਸੂਲੀ ਰਾ ਬਾਰਾ ਮੈਂ ਵਿਸ਼ੇਸ਼ਜ ਨੈਟਵਰਕ ਦੀ ਦੂਜੀ ਬੈਠਕ ਕੱਲ੍ਹ ਹੈਦਰਾਬਾਦ ਮੈਂ ਸ਼ੁਰੂ ਹੋਇਲਾ। ਦੂਜੀ ਕਾਨੀ ਜੈਪੁਰ ਬ੍ਰਿਕਸ ਪਰਯਟਨ ਕਾਰਯ ਸਮੂਹ ਦੀ ਬੈਠਕ ਦੀ ਮੇਜ਼ਬਾਨੀ ਕਰੇਲਾ। ਆ ਮੀਟਿੰਗ 21 ਅਰ 22 ਅਗਸਤ ਨੇ ਫੈਲਾ। ਕੇਂਦਰੀ ਸੰਸਕ੍ਰਿਤੀ ਅਤੇ ਪਰਯਟਨ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੱਜ ਖਬਰ ਨਵੀ ਸੰਸ ਅੱਗੇ ਬਾਤਚੀਤ ਕਰਤਾ ਥਕਾਂ ਕਹੋ ਕਿ ਇਹਨੂੰ ਬ੍ਰਿਕਸ ਸਦੱਸਯ ਦੇਸ਼ਾਂ ਵਿੱਚ ਪਰਯਟਨ ਸਹਿਯੋਗ ਨੇ ਵਧਾਵੋ ਮਿਲੇਲਾ। ਵਹ ਬਤਾਇਓ ਕਿ ਮੀਟਿੰਗ ਮੈਂ ਖਾਸ ਤੌਰ ਨੂੰ ਪਰਯਟਨ ਹਲਕਾ ਮੈਂ AI ਕਾਮ ਲੇਵਣ ਅਰ ਸਸਟੇਨੇਬਲ ਟੂਰਿਜ਼ਮ ਦੇ ਬਾਰੇ ਮੈਂ ਚਰਚਾ ਕਰੀ ਜਾਵੇਲਾ।
2: G20 की अपार सफलता, सफल आयोजन और उसकी देश भर में हुई गूंज के बाद में ब्रिक्स की मीटिंग्स भी देश के विभिन्न कोनों में हो, माननीय प्रधानमंत्री जी ने ऐसा सुनिश्चित किया है। अभी आने वाले सप्ताहांत में भोपाल में ब्रिक्स देशों के सभी सदस्य मंत्री और इसके अतिरिक्त इन्वाइटेड कंट्रीज के सभी मंत्री जो है भोपाल में 2 दिन तक इस पर चर्चा करेंगे। मैं ये मानता हूँ कि जिस तरह से भारत ने जो कुछ पिछले 10-12 साल में जिस गति के साथ में प्रगति करते हुए अचीव किया है, भारत का सम्मान पुनः स्थापित हो रहा है, ऐसे समय में ब्रिक्स का आयोजन भारत के प्रति इस सम्मान को और अधिक ऊंचाई प्रदान करने वाला
0: है। समाचार आप आकाशवाणी जयपुर अजमेर सुन रहे हो। अरब मौसम प्रदेश में इन दफा हालताएं चौमासा री बिरखा मंदी वेवणु किसाना रे चिंता पद की है। जल संसाधन विभाग रे मुजब हालताएं केवल फलौदी जिला में घनी जोरदार बिरखा भी है, जबकि बाड़मेर और बीकानेर समेत 5 जिला में बत्तो पानी बचियो है। अजमेर जोधपुर और भरतपुर समेत 16 जिला में सामान्य बारिश हुई। जयपुर कोटा और उदयपुर समेत 19 जिला में सामान्य कम पानी बरसियो है। आज श्री गंगानगर जिला मुख्यालय सागे सूरतगढ़ सादुल शहर और श्री करणपुर माए चोखो में बरसियो। भरतपुर माए दोपहर पाछे झमाझम बारिश हुई। नदबई उच्चैन भुसावर बयाना और रूपवास हलका माए जोरदार बिरखा हुई। आज भरतपुर जयपुर और बीकानेर संभागरा कुछ हलका माए मझलाऊं तेज दर्जारी बारिश की संभावना है। हालांकि जोधपुर उदयपुर और कोटा संभाग रा कुछ हल्का माए बारिश माए आज हुई कमी आवन रा आसार है। सावन रा पहला सोमवार रे मौके आज पूरा राज्य माए भांत भांत रा कार्यक्रम रखी गया। शिवालय माए तड़के पट खुलताई अभिषेक रो सिलसिलो शुरू हो गयो और पूरा वातावरण माए हर हर महादेव रा जयकारा गूंज उठ्या।